0: ਸਰਦਾਰ ਮੈਂ ਭਾਜੋ
1: ETUNO ਔਰ ਰੇਡੀਓ ਔਰ ਰੇਡੀਓ
0: ਔਰ ਰੇਡੀਓ ਔਰ
1: ਰੇਡੀਓ
0: ਔਰ ਰੇਡੀਓ ਔਰ ਰੇਡੀਓ ਔਰ ਰੇਡੀਓ ਔਰ ਰੇਡੀਓ